ਸਲਾਮਜ਼ ਉਹੀ ਚੀ ਬਾਈ ਸਲਾਮਜ਼ ਸਵੇਰਾ ਯਮਾ ਉਪਰੇ ਸਾਸੁ ਡਿਰ ਨਾਈ ਸੀ ਹੁਸ਼ਾਲੂ ਸੀ ਜੀ ਸਲਾਮ ਬਾਈ ਜ਼ ਫਾਤਮਾ ਮੁਮਨ ਯਮਾ ਦ ਸ਼ਬਗਦਰ ਬਾਈ ਦਾ ਜ਼ਮਾ ਫਸਟ ਇਸ ਮਿਸ ਦੇ ਖਮ ਖਾਈ ਸ਼ਾਮਿਲ ਕੇ ਡਾਕਟਰ ਫੈਮਿਲੀ ਦੇ ਸਲਾਮ ਵਾਲੇਕੁਮ ਅਸਲਾਮ ਸਲਾਮ ਇਸਾਨ ਬਾਈ ਰੈਗੂਲਰ ਔਰ ਮੋ ਸਾਸੁ ਟੂਲ ਪ੍ਰੋਡਕਟ ਜ਼ਮ ਫੈਮਿਲੀ ਯੂਸ ਕਈ ਔਰ ਨਿਊ ਪ੍ਰੋਡਕਟ ਜ਼ਮ ਜ਼ਿਮ ਤਾਰਾ ਵਾਲੇਕਸ ਬੋ ਮੈਂ ਦੇ ਜ਼ਿਮ ਨਾ ਸਹੀ ਰ ਜੀ ਕਲੀਵਾਲੇ ਦਰੂ ਬੇਲੀ ਗੂ ਖਾ ਆਇਸ਼ਾ ਦੇ ਬਲੋਚਿਸਤਾਨ ਆਇਸ਼ੀ ਬਖੈਰ ਅਲੀ ਐਸਾਨ ਉਲਾ ਬਾਈ ਪ੍ਰੋਗਰਾਮ ਜ਼ਬਰਦਸਤ ਖੁਸ਼ਹਾਲ ਉਸੀ ਸਲਾਮ ਸਿੰਘ ਅਹਿਸਾਨ ਬਾਈ ਪ੍ਰੋਗਰਾਮ ਡੇਰ ਨਾਈਸ ਦੇ ਨਾਜ਼ੀਆ ਚਗਰ ਜ਼ੈਨਾ ਬਖੈਰ ਅਲੀ ਨਾਜ਼ੀ ਅਸਲਾਮ ਅਲੈਕੁਮ ਅਹਿਸਾਨ ਬਾਈ ਸਿੰਘ ਸ਼ੋ ਵੈਰੀ ਗੁੱਡ ਟੂ ਫ੍ਰੈਂਡ ਜਨਤਾ ਨੂਰ ਔਸ਼ਬੀਨਾ ਨੂਰ ਦਾਦ ਚਾਰ ਸਦੀਨ ਜਮਾ ਡਾਕਟਰ ਜਾਨਤ ਸਪੈਸ਼ਲ ਅਹਿਸਾਨ ਬਾਈ ਥੈਂਕ ਯੂ ਜੀ ਖੁਸ਼ਹਾਲ ਉਸੀ ਅੱਲਾਹ ਮੁਡਰ ਕਦਰੁਕਾ ਸਲਾਮ ਸਿੰਘ ਬਾਈ ਮੀ ਮਨਹਾ ਫ੍ਰੋਮ ਸਵਾਬਈ ਮਨਹਾ ਬਖੈਰ ਅਲੀ ਸਲਾਮ ਬਾਈ ਜ਼ ਖਦੀਜਾ ਅਹਿਮਦ ਚਾਰ ਸਦੀਨ ਨਿਊ ਸ਼ੈਂਪੂ ਪ੍ਰਾਈਸ 100 ਰੁਪਏ ਦੀ ਯਾਰ ਸੂ ਹੈ ਮੁਜੀ ਉਹ ਚੀ ਕੌਣ ਸਾ ਬਾਈ ਦੋਸਤੋ ਜੈਸਾ ਹੈ ਤਾਬੀਰ ਕੁਟਾ ਤਾਬੀਰ ਕੁਟਾ ਬਖੈਰ ਅਲੀ ਸਲਾਮ ਸਾਨੂੰ ਬਾਈ ਸਿੰਘ ਤਾ ਸਲਮਾ ਅਫਰੀਦੀ ਬਖੈਰ ਅਲੀ ਸਲਮਾ ਬਖੈਰ ਅਲੀ ਬਾਈ ਜ਼ਾਫਰਾਨੀ ਦਾ ਆਇਲੀ ਸਕਿਨ ਦੇ ਬਾਰੇ ਇਸਤੇਮਾਲ ਸ਼ੂ ਔ ਕਨ ਆਦੀ ਹੈਦਰ ਬਿਲਕੁਲ ਇਸਤੇਮਾਲ ਹੋਵੇ ਲਈ ਦਾ ਹਰ ਕਿਸਮ ਦੇ ਮਖ ਦੇ ਬਾਰੇ ਹਰ ਕਿਸਮ ਦੇ ਸਕਿਨ ਦੇ ਬਾਰੇ ਸੂੜੀ ਬੋਲ ਲਈ ਸਾਨੂੰ ਲਾ ਬਾਈ ਜ਼ ਆਰੀਆ ਅਲੀ ਨਾ ਅਰੀਆ ਅਲੀ ਫਰੋਮ ਚਕਦਰਾ ਆਰੀਆ ਅਲੀ ਬਖੈਰ ਅਲੀ ਜੀ ਕਜਰ ਦਨੂਮ ਕੀ ਗਲਤੀ ਕਮਨ ਰੇ ਬਖਨ ਵਾਲਾ ਫਾਤਿਮ ਔ ਜ਼ੈਨਬ ਦਾ ਹਰੀਚਨ ਸਿੰਘ ਬਾਈ ਨਵੀਂ ਕਰੀਮ ਹਰੀਚਨ ਕੀ ਚਾਸ ਮਿਲਾਵੀ ਗਈ ਬਾਈ ਤਾਸੁ ਸਲਾਮ ਵਾਲੇਕੁਮ ਅਸਲਾਮ ਹਰੀਚਨ ਤਮ ਇਨਸ਼ਾਅੱਲਾ ਜ਼ਰੂਰ ਸੀਗੀ ਤਕਵਾ ਬਲੋਚਿਸਤਾਨ ਬਾਈ ਸਲਾਮ ਬਾਈ ਜ਼ਮਾ ਪੋ ਮਖ ਕੀ ਦਾਨੂ ਕੜੀ ਦੀ ਸਸਤਾ ਕਰੀਮ ਤਰਾ ਸਰਾ ਖੁਸ਼ੀ ਇਨਸ਼ਾਅੱਲਾ ਵੋਲੇ ਮਨ ਹਕੀ ਜੀ ਜ਼ਾਫਰਾਨੀ ਕਰੀਮ ਜ਼ਾਫਰਾਨੀ ਫੇਸ ਵਾਟ ਜ਼ਾਨ ਲਾ ਜ਼ਰੂਰ ਵਾਖਲ ਇਨਸ਼ਾਅੱਲਾ ਟਿਕ ਟਾਕ ਬਜੀ ਖਾਂ ਸਾਨੂੰ ਬਾਈ ਸਿੰਘ ਬਾਈ ਸੂ ਰਜ਼ੀ ਬਾਦ ਮੇ ਦਰਲਾ ਆਵਾਜ਼ ਹੋਰ ਦਲੂ ਹੈਦਰ ਬਾਈ ਨਮੂ ਸਤਾਸੁ ਤਪੂ ਸਕੜੇ ਉ ਲਾਈ ਬਾਦ ਸਵਾ ਬਈ ਨਾ ਹੋ ਦਾ ਕੋ ਦੇ ਗੁਰ ਬਿਆ ਕਮਾਲ ਕੜੇ ਦੇ ਜਮਾ ਸਬੂ ਸਕੜੇ ਦੇ ਦੀਪ ਇਨਾਮ ਕੇ ਤਾਲਾ ਯਵਾ ਸਮਾ ਜ਼ਬਰਦਸਤਾ ਲੋੜੀਰਾ ਖਾਓ ਖਾਓ ਖਾਓ ਜ਼ੋਰਦਾਰਾ ਸਪੀੜਾ ਓਏ ਓਏ ਓਏ ਅਸਲਾਮ ਅਲੈਕੁਮ ਅਸਾਨੁਲਾ ਬਾਈ ਸਿੰਘ ਅਜਾਣੇ ਸੰਗ ਦੇ ਟੂਲ ਲਿਸਨਰ ਦਾ ਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਡੇਰਾ ਜ਼ਿਆਤ ਮਨ ਨਮੀ ਯਮਨਾ ਯਮਨਾ ਬਖੇਰ ਅਲੀ ਸੁਮਈ ਬਖੇਰ ਅਲੀ ਰਹਿਮਾਨ ਅਮੀਰਾਬਾਦ ਬੁਨ ਬਖੇਰ ਅਲੀ ਸੁੜੀ ਮਸ਼ੀ ਸਲਾਮ ਕੁਮ ਹਜ਼ਰਤ ਅਸਲਮ ਨੇ ਕਹਦਾ ਸੁਨ ਮੁਲਕ ਲੇ ਜੀ ਈਮਾਨ ਤਾਸੁ ਦਾ ਸਲਾਮ ਨਕੀ ਵਾਲੇਕੁਮ ਅਸਲਾਮ خبر ٹائم سلام فروم امبار افساد دیر سلام وعلیکم السلام محمد جنا شاہد افریدی زمنگ پروگرام السلام وعلیکم السلام ذاکرہ افریدی زمنگ پروگرام زکری افریدی زمنگ پروگرام بل میسج عائشی رمن نکوما ابیبا فروم سوابی ڈیر من نکوم چاہیے انشاءاللہ براروانی خبرمان کے بیوز لی بیا ملاقات کی ما یعنی پل قربا احسان اللہ ملور کی اجازت بیلڑونا زعفرانی کریم اور بیلڑونا اینٹی ہیئر فال شیمپو تاسو زان لے ضرور واخلے دو زان دیر زیاد خیال ساتی دو لوی اللہ پو امان لو یو آل اللہ حافظ